0: Bismillahirrahmanirrahim. Assalamu alaikum.
1: Assalamu alaikum. Rizmi kokin to hala hal.
0: Alhamdulillah var rang shakir kineta.
1: Alhamdulillah var rang. Adalo me hama komedo hoda no ata tibe fur naiki alo me misalan. Go adani ge talo me ummed kuran tibe fur hal kol hama var rang do hak me dose gen dana kama. Detto.
0: A de me fesh no ado hak ki uri ha gotu kes var ufa veri do hak vaani kama. Hafta banda ka fo ane ka ves hulu vuni ge to me deni be office ta hulu vuni wa hak hen me school ta band de ta shakir.
1: Me hem ve ma me ane go thambol schedule orna badlo fa ta mori tve fro table tawal orna me har badlo fa denam office ta orna ni geta kudinga kan ta te oluwa be be fro na me ge bodo badal ganna ni
0: den ko rest to ande ta school do shaddi
1: ta ko rest bodo bodo detta talo me meda sama tve fro nange tve fro na ke kuri daane agre tiri singande eh me maulo orna ne maulo gitron tve fro na alo me mi holwa da hen fursat ta sunna ne ਮੈਂ ਫਰਤ ਮਾਲੋ ਮੈਂ ਤਾਲੀ ਹਦੇ ਮਾਲ ਦਾਣੇ ਦਿੱਤੋ
0: ਆ ਮੇ ਦੇਖੀ ਫਹਿ ਸਫਰ ਸਾਸ ਤੇ ਸਾਲਸ ਆਸ਼ੇ ਨਵਾਰ ਜੁਲਾਈ ਦੇ ਹਾ 26 ਆਦਿਤ ਦੋਸ ਫੁਸਨਕ ਮੇ ਹਰ ਅਗਮ ਗੁਣਮ ਬਿਦਨ ਫੁਸਨਕ ਤੋ ਮੇ ਦੇਖੀ ਫਹਿ ਐਮ ਬੀ ਤਾਰੀਖ ਗੇ ਤੋ ਮੇ ਜੁਲਾਈ ਮਹ ਨਵਾਰ ਜੁਲਾਈ ਮਸਿਸ ਗੈਗ ਗਣਕ ਨਿਯਮ ਕਦਨ ਗੇ ਤੋ ਸਫਰ ਮਸ ਅਦ ਫੇਸ਼ੀ ਗੇ ਫਸ ਤੋ ਸਫਰ ਮਹ ਫੁਸਨਕ ਮਿਦਨ ਇਕੋ ਦੇ ਤੋ
1: ਆ ਸਫਰ ਕਾਇਦ ਮੇ ਹਰੇ ਭੁਲੇ ਗੇ ਤੋ ਕਾਇਦ ਕਮ ਕਰ ਨੇ ਲੇ ਫੁੱਟਬਾਲ ਮੇ ਚੋ ਮੇ ਫੋਨ ਗੇ ਦੀ ਹ ਲਾਂਡੋ ਜੀ ਹੈਫੀ ਗੇ ਤੋ
0: ਦੀ ਹ ਲਾਂਡ
1: ਮੋੜੀ ਜੁਲਾ ਦੀ ਹ ਲਾਂਡ ਮੇਰੇ ਗਿਆ ਤਾ ਮੇ ਤੇ ਫਰਨੇ ਗੋੜਾ ਨਾ ਨਾ ਲੇ ਫਰਾਂਸ ਇੰਗਲੈਂਡ ਮੇ ਤੇ ਮਨ ਹੋਆ ਮੇ ਚੋ ਬੱਦਲ ਕੋ ਕੋਲ ਨੂੰ ਕੰਗੇ ਤੇ ਮੇ ਵਰਲਡ ਕੱਪ ਦੇ ਨਾ ਮੁਰਿੰ ਤਫਾਤ ਮੇ ਚਾ ਮੈਂ ਫੜੇ ਗੇ ਮਿਦੀ ਮੁਰਿ ਜੁਮ ਲ ਦਿਹ ਲਨ ਜਾਫੇ ਮੜਵੇ ਇੰਗਲੈਂਡ ਗੇ ਤੇ ਮੇ ਇੰਗਲੈਂਡ ਮੇ ਬਾਰਾ ਤੋ ਤੇ ਮਨ ਟੀਮ ਕੀ ਹਾਇੰ ਹਤਰ ਕੋ ਮੇ ਮੇਚ ਇੰਗਲੈਂਡ ਨੂੰ ਕਾਮਯਾਬ ਕੋ ਫੜੇ ਦੇ ਮੇ ਵਰਬੜ ਫਾਹ ਕੋ ਲੇ ਗੇ ਤੋ ਇੰਗਲੈਂਡ ਨੂੰ ਹਤਰ ਲਨ ਜਿਹੀ ਫਾਹ ਫਰਾਂਸ ਲੰਡ ਜਿਹੀ ਫਵਾਣੀ ਵਸਿੰ ਗਿਆ ਤਾ ਹਤਰ ਲਨ ਲੀਡ ਗੋਵਾ ਐਂਡ ਮਸਤੇ ਮੈਚ ਨੇ ਮਿਗਨ ਦੀ ਹਾਇ ਹਤਰ ਕੋ ਇੰਗਲੈਂਡ ਮੈਚ ਕਾਮ ਬਿਆ ਕੋ ਗੇ
0: ਆ ਦੇ ਕੋ ਮੈਂ ਕਸ ਵਰ ਫੋਰ ਇਕਦ ਦੇਮ ਵਰਲਡ ਕੱਪ ਇਸ ਨਿਊ ਮਕ ਮਿਆਨ ਨੇ ਦੇ ਮਿਰੇ ਕੀ ਅਨੇ ਕਾਨੇ ਫੋਰ ਇਤੁਰਵਾਨੇ ਰੇ ਦੇਤ ਫਾਈਨਲ ਕੁਲੇ ਰੇ ਇਹ ਮੇ ਮਾ ਫਾਈਨਲ ਲਾ ਮਿਹਾਰ ਸੁਰੇ ਤਿਆਰ ਵਾਰ ਕਨੇ ਗਲ ਗੋਲ ਮਿੰਗੇ ਦਿਵੇ ਹਿੰ ਬਸ ਤੇਤ
1: ਆ ਅਲ ਮੈਂ ਹਤ ਬੇਫਨ ਗਿਆ ਤਾ ਫਾਈਨਲ ਮੈਚ ਅਲ ਮੈਂ ਸਗਨ ਸਤੇਨ ਰੇਡੀ ਫਾਈਨਲ ਮੈਚ ਤੇ ਬੇਫਨ ਦਾਵਤ ਅਰੋਮੰ ਅਲ ਮੈਂਗੇ ਮੇਦੋਗੇ ਮੌਦੋ ਮੇ ਹਸਾਮ ਦਨਵਾਦਾਨ ਮੇਦ ਮੌਦੋ ਕੀ ਅਲ ਮੈਂ ਨੇ ਫਰਮਸ ਮੀ ਦਨ ਚੁੱਟੀ ਵਾਹ ਕੇ ਮੈਂ ਚੁੱਟੀਆ ਗੁੜਵਾਦਾ ਮੇ ਤੇ ਚੁੱਟੀ ਤੇਰੇ ਸਹੀ ਗਤੋਂ ਸਮਾ ਹੁੰਦੇ ਮੇ ਕੰਤ ਤੇ ਕੋ ਬਾਹੀ ਮੇ ਦਨਵਾਦਾਨ ਗਿਆ ਤਾ
0: ਆਮ ਕੋ ਸਮਾ ਕੰ ਦੇਂ ਜੇ ਕਮ ਸਿਹਤ ਕੇ ਹਨ ਚੁੱਟੀ ਇਨ ਆਮ ਬਾਈ ਫਰ ਇਕ ਹੰਦਾਨ ਨੇ ਤੇ ਗੋ ਬੇਦਤ
1: ਚੁੱਟੀ ਇਨ ਆਉਮਾ ਇਕੀ ਗਦ ਮੇ ਦੋਸ ਕੋ ਹੰ ਕਮ ਸੇ ਬੋੜੇ ਇ ਤੇ ਫਰ ਨਾ ਹਮ ਵਾਰ ਦੇ ਆਲੋ ਮੇ ਨੁਦਨ ਵੀ ਸਿੰਗ ਉਡਾਨ ਨੇ ਗਤ ਹਿਮ ਬੀ ਹੀ ਕੰਤ ਆਲੋ ਮੇ ਰਾਜ ਜੇ ਦੇ ਮੇ ਦੋਸ ਕੋ ਤੰ ਕੋ ਬੋੜ ਕੋ ਮਿਦਨ ਇਹ ਵੀ ਸਿਤਰ ਵਿਸ਼ਨਵਾਦ ਵੰ ਜੇ ਕਮ ਹੈ ਮਿਕਾਲ ਹੋਰੀ ਹਾ ਦੀ ਮਾਲਕ ਨਜ਼ਰ ਹਿੰਗ ਵਾਲਾ ਵਾ ਫੜ ਮੰਗੇ ਮੌਦਵਾ ਗੁਲੇ ਤੋਂ ਮੈਨ ਗੁਲਵਾ ਮੌਦਵਾ ਕੀ ਚੁੱਟੀ ਤੇ ਸਹੀ ਗੋ ਤੁਮ ਸਮਾਲ ਕੰ ਦੇ ਵੀ ਕੰਤ ਤੇ ਕੋ ਬਹਿਏ ਔਰ ਮੈਨ ਗੁਲਵਾ ਨੇ ਹਮ ਔਰ ਮੈਨ ਨੰਬਰ ਗੇ ਤਾ ਤਿਨ ਤਿਨ ਹਤਰ ਸੁਮੇਂ ਹੈ ਸੁਮੇਂ ਹੈ ਦੈਨ ਪੀਸੇ ਮੈਂ ਆਬੇ ਨੂੰ ਕੋ ਬੈਨ ਦਿੱਤਾ
0: ਆਂ ਪੀਸੇ ਮੈਂ ਵਿਸ ਨੰ ਨੋਟ ਕੁਰੇ ਬੈਨ ਹੈ ਗੜੀ ਫੰਸਾ ਸਿੰਘ ਮਾ ਮੈਂ ਲਵੇ ਰਿਕਵੈਸਟ ਕੁਰੇ ਬੁਮ ਵਿਸ ਹਮ ਮਿਹਾਨ ਫਿਸ਼ਕਿੰਗ ਹੁਲਵਾ ਲਫ ਮੇਤੀ ਇਹ ਮਾ ਹੈਗਰ ਫੰਸਾ ਸਿੰਘ ਕੁਰੀ ਤਿਬੇ ਫਰੂੰਗੇ ਹਮ ਅਡਸਵਾਦ ਵਾ ਮੇਨ ਫੁਲ ਲਵੇ ਕਾ ਰਿਕਵੈਸਟ ਕੋ ਲਵਾ

0: ਰੂੰ ਇਹ ਉਲਨ ਤਾਂ ਫਿੰਮਤੀ ਗਾ ਹੁੱਟੀ ਹੁਰੇ ਦਾਨ ਤੇ ਹਮ ਕਸ਼ਵਰੂੰ ਖੇਤਰ ਕੰ ਬੁੜੂ ਸ਼ੁਕੁਰ ਵੇਰਿਵੂੰ ਗਿਨ ਖੁੰਮ ਮੀਹਕ ਇਖੰਤਉ ਗਾ ਹਿਕਿ ਤਕਿ ਵਾਕੰ ਕਸ਼ਵਰੇ
1: أَوْ يُوبِقَهُنَّ بِمَا كَسَبُوا وَيَعْفُ عَنْ كَثِيرٍ
0: نُوَتَ اِوْرِنْ هُوْدِ نُبَيَا كَنْتَوْغَ سَبَبُمْ اِ اُلَنْ تَنْ حَلَاكُ كُرَبْوَا فِيهِ عَدِ اِكَلَانْغَ اِرَادَ كُرَبْوَا نَمَا اِوْرِنْ گِنَ فَافَ عَفُو كُرَبْوَا فِيهِ

0: اللهم رب هذه الدعوة التامة والصلاة القائمة، آت محمدا الوسيلة والفضيلة والدرجة الرفيعة، وبعثه مقاما محمودا الذي وعدته، وارزقنا شفاعته برحمتك يا أرحم الراحمين. وصلى الله على محمد وآله وصحبه وسلم، والحمد لله رب العالمين.
1: ਤੇਸਵੇਂ ਮੇਦ ਗੈਸਰ ਨਮਾਦ ਵਗਤੁਗੇ ਬੰਗੀਆ ਬੰਗੀ ਦੁਆ ਮਾਲਿਆ ਮਾਲੇ ਕੈਰੇ ਗੜਾ ਤਕ ਮੇਦ ਗੈਸਰ ਨਮਾਦ ਵਗਤੁਵੀ ਤਿੰਗੜੀ ਤੀਰੀਸ ਅੰਮਿਨਟੁਗਾ ਦੇ ਮਿਗਨਸ ਤੇਨੀ ਕੀਰਤ ਕੁਰਾਨ ਕਿਉ
2: ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ

0: Datta, kolam nuhur emi gundi gay shinde. Ahar em kolam hurela fana. Datta ishinde.
1: Hadi anggal ekokko, bara boda syukriya.
0: Koddeve kuda kuda heo kamakun eh mihe gedatoro amamve ufaveri vedane.
2: Divi keva kudinna kievu mihe. Radio Mudarris Islam.
3: Miharuti kudinga masak kani bicitu.
4: Laba.
3: Furatama yaniya kialdi ban yaniya faha gavi ekkame.
5: Mista kon kofawa horiha amalag hisabu ballawana tuwa ekka.
2: Divi Islam keumga ituru ehie.
6: Radio Mudarris Sanavi Divi.
3: Deki wahaka ya begotun halatuge.
7: ਵਾਹਕਾ ਹਾਲਤ ਮੇ ਔਰ ਕੋੜ ਨੋ ਬੈ ਕੋ ਮਾਨ ਕਰਵਣੀ ਮਾਨ ਕਰਵਣੀ ਵਾਹਕਾ ਇੱਕ ਕੋ ਨੋ ਬੈ ਕੋ ਲਾਣ
2: ਰੇਡੀਓ ਮੁਦਰਿਸ ਮਿਹਾਰ ਯੂਟਿਊਬ ਚੈਨਲ ਨੂੰ ਕੋਮੇ ਵਗਤ ਕੁਸ ਅਡੋ ਹਾਲੇ ਵੇਰ ਦਿਵੇ ਰਾਜੇ ਗੜੂਗੇ ਯੂਟਿਊਬ ਚੈਨਲ ਆਵਾ ਸਬਸਕ੍ਰਾਈਬ ਕੋ ਲਵਾ
8: ਏ ਕੋੜ ਕੋ ਫਾਤ ਜੇ ਲਮ ਆਰਮ ਇਹਾ ਕੈਰੀ ਗਤੀ ਮੇ ਮਿਹਾ ਹੁੰਦ ਕੋ ਆਣ ਏ ਨਾ ਚਾ ਪਿੰਨ ਨੰਬਰ ਨੂੰ ਫੈਨ ਹਿਸਾਬੇ ਗਣਤੀ ਬੇ ਮਾਣੀ
9: ਆ
8: ਕੋਪਾ ਮਿਤਾ ਹੁਣ ਡਸਬਿਨ ਇਹ ਰੀ ਦੋ ਮੇਵੇਸ ਡਸਬਿਨ ਕਰਨੂ ਲਾਮਾਣੀ।